0: ਚੰਗੇ ਯਾਰ ਫਸ ਗਏ, ਦੁਪਹਿਰਾ ਦੇ ਆਉਂਦਾ ਹੋਇਆ ਪਤਾ ਕਿਹੜੇ ਘੋੜੇ ਪਈ ਸੁੱਤੀ ਪਈ ਆ ਯਾਰ, ਭੁੱਖ ਬੜੀ ਲੱਗੀ ਆ, ਰੋਟੀ ਬਣਾ ਦੇ ਉੱਠ ਕੇ।
1: ਹੁਣ ਤਾਂ ਮੈਂ ਸੁੱਤੀ ਉੱਠੀ ਆ, ਮਾਰ ਕਿਉਂ ਰਿਹਾ
2: ਆ ਚੱਕ ਫੇ ਤੇਰੀ ਨੀਂਦ ਖੋਲੀਏ। ਓ ਤੇਰੀ
1: ਨੋ
3: आप सुन रहे हैं 90.8 FM 24 आपका रेडियो आपकी धड़कन।
4: एडवर्टिजमेंट के लिए संपर्क करें 9783001786 पे या फिर 8432665588 पे।
5: Mixing in the house.